0: ਸਿਪਾਟੇ ਨਾ ਤੂੰ
1: ਕੀ ਪਤਾ ਸਿਪਾਟੇ ਸਾਡੇ ਪਿਆਰ ਤੇ ਵੀ ਦਿਨ ਹੋਣਗੇ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੇਰਾ ਵਸਤੂ ਤੈਨੂੰ ਤਖ਼ਤ ਦੇ ਬਾਰੇ

ਸਾਡੇ ਪਿਆਰ ਦੇ ਵੀ ਦਿਨ ਆਉਣਗੇ, ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਤੇ ਬਾਰੇ

ਸਾਡੇ ਪਿਆਰ ਦੇ ਵੀ ਦਿਨ ਆਉਣਗੇ, ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੀਰਾ ਵਾਸਤੇ ਤੈਨੂੰ ਤਖ਼ਤ ਦੇ ਬਾਰੇ।